Hanji. Shub. Hadi. ਕਿੱਦਾਂ ਵੀਰੇ ਕੁਛ ਮੈਸੇਜ ਆਏ ਨੇ ਮੁਬਸ਼ਰ ਮੁਬੀਨ ਭਾਈ ਕਹਿ ਰਹੇ ਭਾਈ ਫਿਸ਼ਿੰਗ ਦਾ ਤਾਂ ਪਤਾ ਨਹੀਂ ਜੈਲੀ ਫਿਸ਼ ਨੇ ਕੱਟ ਲਿਆ ਲਿਖਤੇ ਇਤਨਾ ਮੂਡ ਖਰਾਬ ਥਾ ਅਗਰ ਉਹ ਬੰਦਾ ਸਾਹਮਣੇ ਹੋਤਾ ਤੋ ਅੱਛਾ ਭਾਈ ਸਾਹਿਬ ਇਹ ਕੋਈ ਲੈ ਗਿਆ ਸਾਬ ਕੋ ਪਕੜ ਕੇ ਭਾਈ ਇੱਕ ਮੈਸੇਜ ਆਇਆ ਸੁਪਰੀਮ ਭਾਈ ਗਾਣਾ ਅਭੀ ਅਪਲੋਡ ਚਲਾ ਦਿਆ ਮੈਨੇ